ਕਰਾਤਾ ਗ੍ਰੰਥ ਕਰਾ ਪੂਰਨ ਸ਼ੁਭ ਰਾਤਾ ਕਿਲਵਿਖ ਸ਼ਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਸ਼ਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ

0: This is East FM, Kenya's premier Asian mix.
1: ਰੋਜ਼ ਸਾਡੇ ਨਾਲ ਜੁੜੋ ਗੁਰਬਾਣੀ ਪ੍ਰੋਗਰਾਮ ਅਤੇ ਗੁਰਮੁਖ ਵਿਚਾਰਾਂ ਵਾਸਤੇ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਟਾਰਟ ਯੂਰ ਡੇ ਵਿਦ ਪੀਸ ਐਂਡ ਡਿਵੋਸ਼ਨ ਦ ਈਸਟ ਆਫਰੀਕਨ ਰਾਮਗੜੀਆ ਬੋਰਡ ਬ੍ਰਿੰਗਸ ਟੂ ਯੂ ਰਿਲੀਜੀਅਸ ਪ੍ਰੇਅਰਸ ਟਿਊਨ ਇਨ ਐਂਡ ਬੀ ਅ ਪਾਰਟ ਆਫ ਦਿਸ ਡਿਵਾਈਨ ਜਰਨੀ ਐਵਰੀ ਮਾਰਨਿੰਗ ਫਰੋਮ 6 AM ਟੂ 7 AM ਔਨ ਈਸਟ FM ਬ੍ਰੌਟ ਟੂ ਯੂ ਬਾਈ ਦ ਈਸਟ ਆਫਰੀਕਨ